0: पंजाबी प्रोग्राम मिट्टी दी महक लेके हाजिर हाँ मैं जसपाल कौर। अज दे प्रोग्राम विच असी सुनांगे एक वार्ता, इस तो अलावा असी शब्द भी सरवण करांगे। अज 6 जुलाई है ते अज दा दिन विश्व जूनोसिस दिवस वजो मनाया जांदा है। ए दिन जानवरां तो फैलण वालियां बीमारियां बारे लोकां नूं जागरूक करन दे उद्देश नाल मनाया जांदा है। जूनोटिक इन्फेक्शन जानवरों तो मनुखा तक फैलता है अते कुछ खास हालातों विच ए लाग दी बीमारी मनुखा तो जानवरों विच भी फैल सकती है। पिछले दहाके तो दुनिया भर विच जानवरों तो फैलण वाली बीमारियां अते लाग दे मामलों विच वाधा होया है। नवीं किस्मों के जूनोटिक इन्फेक्शन के उभरण अते तेजी नाल फैलण कारण इन्हां नूं विश्व सेहत सुरक्षा लई भी गंभीर चिंता का विशा मनिया जा रहा है। 6 जुलाई 1885 नूं रेबिस वैक्सीन की खोज करन तो बाद फ्रांसीसी जीव विज्ञानी लुईस पास्टर वल्लों पहला टीकाकरण किया गया सी। पालतू जानवरां ते पशुओं के संपर्क विच आउण तो बाद हमेशा अपने हत्थां नूं चंगी तरह साफ करो अते अपने पालतू जानवरां ते पशुओं का समय सिर टीकाकरण करवाओ। अपनी अते जानवरां की साफ सफाई का खास ध्यान रख के असी इस इन्फेक्शन तो अपना बचाव कर सकते हैं। ਇਹ ਤਾਂ ਗੱਲ ਹੋਈ ਵਿਸ਼ਵ ਜ਼ੂਨੋਸਿਸ ਦਿਵਸ ਬਾਰੇ ਤੇ ਆਓ ਪ੍ਰੋਗਰਾਮ ਦੇ ਸ਼ੁਰੂ ਵਿੱਚ ਸੁਣਦੇ ਹਾਂ ਇਹ ਵਾਰਤਾ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤੇ ਵਾਰਤਾਕਾਰ ਨੇ ਦਮਨਪ੍ਰੀਤ ਕੌਰ।
1: ਅੱਜ ਅਸੀਂ ਗੱਲ ਕਰ ਰਹੇ ਹਾਂ ਇੱਕ ਅਜਿਹੀ ਯੋਜਨਾ ਦੀ ਜਿਸ ਨੇ ਭਾਰਤ ਦੇ ਪਿੰਡਾਂ ਦੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲ ਦਿੱਤਾ। ਉਹ ਯੋਜਨਾ ਜੋ ਮਿੱਟੀ ਦੇ ਰਾਹਾਂ ਨੂੰ ਪੱਕੇ ਸੁਪਨਿਆਂ ਵਿੱਚ ਤਬਦੀਲ ਕਰਦੀ ਹੈ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੋ ਸਿਰਫ ਸੜਕਾਂ ਦੀ ਕਹਾਣੀ ਨਹੀਂ ਸਗੋਂ ਇਹ ਉਮੀਦਾਂ ਆਸਾਂ ਜੀਵਨ ਸੁਧਾਰ ਅਤੇ ਵਿਕਾਸ ਦੀ ਕਹਾਣੀ ਹੈ। ਇਹ ਯੋਜਨਾ ਹਰ ਪਿੰਡ ਨੂੰ ਸ਼ਹਿਰਾਂ ਨਾਲ ਜੁੜਦੀ ਹੈ ਜਿਸ ਨਾਲ ਲੋਕਾਂ ਨੂੰ ਸਕੂਲ ਹਸਪਤਾਲ ਅਤੇ ਬਾਜ਼ਾਰਾਂ ਤੱਕ ਆਸਾਨ ਪਹੁੰਚ ਮਿਲਦੀ ਹੈ। ਸਾਲ 2000 ਵਿੱਚ ਜਦੋਂ ਭਾਰਤ ਦੇ ਹਜ਼ਾਰਾਂ ਪਿੰਡ ਅਜੇ ਵੀ ਪੱਕੀਆਂ ਸੜਕਾਂ ਤੋਂ ਵਾਂਝੇ ਸਨ ਉਸ ਵੇਲੇ ਦੇ ਤਦਕਾਲੀ ਪ੍ਰਧਾਨ ਮੰਤਰੀ ਸ਼੍ਰੀ ਅਟਲ ਬਿਹਾਰੀ ਵਾਜਪੇਈ ਜੀ ਨੇ ਇਸ ਯੋਜਨਾ ਦੀ ਸ਼ੁਰੂਆਤ ਕੀਤੀ। ਉਹਨਾਂ ਦਾ ਮਨੋਰਥ ਸਾਫ਼ ਸੀ, ਜੇ ਰਸਤੇ ਮਜ਼ਬੂਤ ਹੋਣਗੇ ਤਾਂ ਪਿੰਡ ਦੀ ਤਰੱਕੀ, ਲੋਕਾਂ ਦੀ ਸਿੱਖਿਆ, ਸਿਹਤ ਅਤੇ ਆਰਥਿਕਤਾ ਸਿਰਫ ਸੰਭਵ ਨਹੀਂ ਬਲਕਿ ਸੁਰੱਖਿਅਤ ਹੋਵੇਗੀ। ਉਹਨਾਂ ਦਾ ਕਹਿਣਾ ਸੀ ਕਿ ਹਰ ਪਿੰਡ ਤੱਕ ਪੱਕੀ ਸੜਕ, ਹਰ ਨਾਗਰਿਕ ਤੱਕ ਵਿਕਾਸ। ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਅਤੇ ਇਸ ਦਾ ਅਸਲੀ ਚਿਹਰਾ ਪਿੰਡਾਂ ਵਿੱਚ ਵੱਸਦਾ ਹੈ, ਪਰ ਪਿੰਡਾਂ ਦੀ ਪ੍ਰਗਤੀ ਸਿਰਫ ਖੇਤੀ ਤੱਕ ਸੀਮਿਤ ਨਹੀਂ ਰਹਿ ਸਕਦੀ। ਜਦ ਤੱਕ ਪਿੰਡ ਸ਼ਹਿਰਾਂ ਨਾਲ ਸਹੀ ਤਰੀਕੇ ਨਾਲ ਨਹੀਂ ਜੁੜਦੇ, ਲੋਕਾਂ ਦੀ ਸਿੱਖਿਆ, ਸਿਹਤ ਅਤੇ ਆਰਥਿਕ ਤਰੱਕੀ ਰੁਕੀ ਰਹਿੰਦੀ ਹੈ। ਪਹਿਲਾਂ ਪਿੰਡਾਂ ਵਿੱਚ ਮਿੱਟੀ ਦੇ ਰਾਹ, ਟੁੱਟੇ ਪੁੱਲ ਅਤੇ ਭਾਰੀ ਮੀਂਹ ਦੇ ਮੌਸਮ ਦੇ ਵਿੱਚ ਬੰਦ ਹੋ ਜਾਣ ਵਾਲੇ ਰਸਤੇ ਇੱਕ ਸੱਚਾਈ ਸਨ। ਕਿਸਾਨ ਆਪਣੀ ਫਸਲ ਮੰਡੀ ਤੱਕ ਪਹੁੰਚਣ ਲਈ ਘੰਟਿਆਂ ਲਗਾਉਂਦੇ ਸਨ। ਬਿਮਾਰਾਂ ਲਈ ਹਸਪਤਾਲ ਤੱਕ ਪਹੁੰਚ ਇੱਕ ਸੰਘਰਸ਼ ਸੀ। ਬੱਚਿਆਂ ਲਈ ਸਕੂਲ ਜਾਣਾ ਇੱਕ ਮੁਸ਼ਕਲ ਸਫ਼ਰ ਸੀ। ਇਸ ਸਥਿਤੀ ਵਿੱਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਨੇ ਆ ਕੇ ਪਿੰਡਾਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ। ਇਹ ਯੋਜਨਾ 3 ਮੁੱਖ ਚਰਨਾਂ ਵਿੱਚ ਅਮਲ ਕੀਤੀ ਗਈ। ਪਹਿਲੇ ਚਰਨ ਵਿੱਚ ਉਹ ਪਿੰਡ ਸਨ ਜੋ ਪਹਿਲਾਂ ਪੂਰੀ ਤਰ੍ਹਾਂ ਅਣਜੁੜੇ ਸਨ, ਉਹਨਾਂ ਨੂੰ ਸ਼ਹਿਰਾਂ ਅਤੇ ਨਜ਼ਦੀਕੀ ਬਾਜ਼ਾਰਾਂ ਨਾਲ ਜੋੜਿਆ ਗਿਆ। ਦੂਜੇ ਚਰਨ ਵਿੱਚ ਪੁਰਾਣੀਆਂ ਅਤੇ ਖਰਾਬ ਹੋ ਚੁੱਕੀਆਂ ਸੜਕਾਂ ਦੀ ਮੁਰੰਮਤ ਅਤੇ ਉਹਨਾਂ ਦੇ ਸੁਧਾਰ ਦਾ ਕੰਮ ਕੀਤਾ ਗਿਆ।

0: ਅਤੇ ਲੋਕਾਂ ਦਾ ਭਰੋਸਾ ਵਧਿਆ। ਭਾਰਤ ਦੇ ਵੱਖ-ਵੱਖ ਇਲਾਕਿਆਂ ਵਿੱਚ ਇਹ ਯੋਜਨਾ ਵੱਖ-ਵੱਖ ਤਰੀਕੇ ਨਾਲ ਪ੍ਰਭਾਵਸ਼ਾਲੀ ਸਾਬਤ ਹੋਈ। ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਵਿੱਚ ਜਿੱਥੇ ਪਹਿਲਾਂ ਕਿਸਾਨਾਂ ਨੂੰ ਮੰਡੀ ਤੱਕ ਪਹੁੰਚਣ ਵਿੱਚ ਘੰਟਿਆਂ ਦਾ ਸਮਾਂ ਲੱਗਦਾ ਸੀ, ਉੱਥੇ ਹੀ ਹੁਣ ਉਹ ਅੱਧੇ ਘੰਟੇ ਵਿੱਚ ਪਹੁੰਚ ਸਕਦੇ ਹਨ। ਪੰਜਾਬ ਦੇ ਮਾਨਸਾ ਅਤੇ ਬਠਿੰਡਾ ਜ਼ਿਲ੍ਹਿਆਂ ਵਿੱਚ ਕਿਸਾਨ ਆਪਣਾ ਅਨਾਜ ਸਿੱਧਾ ਸ਼ਹਿਰੀ ਬਾਜ਼ਾਰਾਂ ਤੱਕ ਲੈ ਜਾਂਦੇ ਹਨ, ਜਿਸ ਨਾਲ ਉਹਨਾਂ ਦੀ ਆਰਥਿਕਤਾ ਵਿੱਚ ਵਾਧਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ ਵਿੱਚ ਜਿੱਥੇ ਬਰਫੀਲੇ ਮੌਸਮ ਕਾਰਨ ਸੜਕਾਂ ਬੰਦ ਹੋ ਜਾਂਦੀਆਂ ਸਨ, ਹੁਣ ਸੰਭਾਲੇ ਹੋਏ ਰਸਤੇ ਅਤੇ ਪੁਲਾਂ ਦੀ ਬਦੌਲਤ ਆਵਾਜਾਈ ਸੰਭਵ ਹੋਈ ਹੈ। ਇਸ ਨਾਲ ਸਿੱਖਿਆ, ਸਿਹਤ ਅਤੇ ਰੋਜ਼ਗਾਰ ਵਿੱਚ ਸੁਧਾਰ ਆਇਆ ਹੈ। ਅੰਕੜਿਆਂ ਦੇ ਅਨੁਸਾਰ ਹੁਣ ਤੱਕ ਭਾਰਤ ਵਿੱਚ 763,727 ਕਿਲੋਮੀਟਰ ਤੋਂ ਵੱਧ ਪਿੰਡਾਂ ਵਿੱਚ ਸੜਕਾਂ ਬਣ ਚੁੱਕੀਆਂ ਹਨ ਅਤੇ ਲਗਭਗ 1.62 ਲੱਖ ਰਿਹਾਇਸ਼ਾਂ ਨੂੰ ਪੱਕੀਆਂ ਸੜਕਾਂ ਨਾਲ ਜੋੜਿਆ ਗਿਆ ਹੈ। 9,891 ਪੁਲ ਅਤੇ ਲੱਖਾਂ ਰਸਤੇ ਇਸ ਯੋਜਨਾ ਦੇ ਤਹਿਤ ਬਣਾਏ ਗਏ ਹਨ। ਇਹ ਸਿਰਫ ਅੰਕ ਨਹੀਂ, ਇਹ ਕਹਾਣੀਆਂ ਹਨ ਉਹਨਾਂ ਕਿਸਾਨਾਂ ਦੀ ਜੋ ਆਪਣੀ ਫਸਲ ਸੁਰੱਖਿਅਤ ਤਰੀਕੇ ਨਾਲ ਮੰਡੀ ਤੱਕ ਲੈ ਜਾਂਦੇ ਹਨ, ਮਹਿਲਾਵਾਂ ਜੋ ਬਿਨਾਂ ਡਰ ਦੇ ਹਸਪਤਾਲ ਤੱਕ ਪਹੁੰਚਦੀਆਂ ਹਨ, ਬੱਚੇ ਜੋ ਸਕੂਲ ਜਾਣ ਲਈ ਹੁਣ ਸੁਰੱਖਿਅਤ ਰਸਤੇ 'ਤੇ ਸਫ਼ਰ ਕਰਦੇ ਹਨ। ਇਸ ਯੋਜਨਾ ਨਾਲ ਸਮਾਜਿਕ ਪ੍ਰਭਾਵ ਵੀ ਗੂੜੇ ਹੋਏ ਹਨ। ਹਰ ਪਿੰਡ ਵਿੱਚ ਸਕੂਲਾਂ ਅਤੇ ਹਸਪਤਾਲਾਂ ਤੱਕ ਪਹੁੰਚ ਆਸਾਨ ਹੋਣ ਨਾਲ ਸਿੱਖਿਆ ਅਤੇ ਸਿਹਤ ਵਿੱਚ ਵਾਧਾ ਹੋਇਆ ਹੈ। ਲੋਕਾਂ ਦਾ ਜੀਵਨ ਸਿਰਫ ਆਸਾਨ ਨਹੀਂ ਬਲਕਿ ਸਹੂਲਤਾਂ ਭਰਿਆ ਹੋ ਗਿਆ ਹੈ। ਸੜਕਾਂ ਨੇ ਪਿੰਡਾਂ ਨੂੰ ਸ਼ਹਿਰਾਂ ਨਾਲ ਜੋੜਿਆ, ਜਿਸ ਨਾਲ ਸਥਾਨਕ ਵਪਾਰ ਖਿੜੇ, ਰੋਜ਼ਗਾਰ ਦੇ ਮੌਕੇ ਵਧੇ ਅਤੇ ਛੋਟੇ ਉਦਯੋਗ ਤੇ ਵਪਾਰ ਨੂੰ ਤਰੱਕੀ ਮਿਲੀ। ਹਾਲਾਂਕਿ ਇਸ ਯੋਜਨਾ ਦੇ ਦੌਰਾਨ ਕੁਝ ਚੁਣੌਤੀਆਂ ਵੀ ਸਾਹਮਣੇ ਆਈਆਂ ਹਨ। ਕੁਝ ਪਹਾੜੀ ਅਤੇ ਭਾਰੀ ਮੀਂਹ ਦੇ ਮੌਸਮ ਵਾਲੇ ਇਲਾਕਿਆਂ ਵਿੱਚ ਸੜਕਾਂ ਜਲਦੀ ਖਰਾਬ ਹੋ ਜਾਂਦੀਆਂ ਹਨ। ਕੁਝ ਸੜਕਾਂ ਦੀ ਗੁਣਵੱਤਾ ਉਮੀਦ ਦੇ ਅਨੁਸਾਰ ਨਹੀਂ ਰਹੀ, ਪਰ ਜੇ ਸਥਾਨਕ ਨਿਗਰਾਨ ਕਮੇਟੀਆਂ ਬਣਾਈਆਂ ਜਾਣ, ਡਿਜੀਟਲ ਮੋਨੀਟਰਿੰਗ ਲਾਗੂ ਕੀਤੀ ਜਾਵੇ ਅਤੇ ਵਾਤਾਵਰਣ ਅਨੁਕੂਲ ਤਕਨਾਲੋਜੀ ਵਰਤੀ ਜਾਵੇ ਤਾਂ ਇਹ ਯੋਜਨਾ ਹੋਰ ਮਜ਼ਬੂਤ, ਸਥਾਈ ਅਤੇ ਲੰਬੇ ਸਮੇਂ ਲਈ ਲਾਭਦਾਇਕ ਬਣ ਸਕਦੀ ਹੈ। ਅੱਜ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਸਿਰਫ ਸਰਕਾਰੀ ਪ੍ਰੋਗਰਾਮ ਨਹੀਂ, ਇਹ ਪਿੰਡਾਂ ਦੇ ਜੀਵਨ ਦੀ ਧੜਕਣ ਬਣ ਚੁੱਕੀ ਹੈ। ਹਰ ਨਵੀਂ ਸੜਕ ਨਾਲ ਕਿਸੇ ਮਾਂ ਦੀ ਦੁਆ ਜੁੜੀ ਹੈ, ਕਿਸੇ ਬੱਚੇ ਦਾ ਸੁਪਨਾ ਸਾਕਾਰ ਹੋ ਰਿਹਾ ਹੈ, ਕਿਸੇ ਕਿਸਾਨ ਦੀ ਆਸ ਅਤੇ ਆਰਥਿਕਤਾ ਵੱਧ ਰਹੀ ਹੈ। ਇਹ ਯੋਜਨਾ ਭਾਰਤ ਦੇ ਵਿਕਾਸ ਦਾ ਪ੍ਰਤੀਕ ਹੈ, ਉਹ ਵਿਕਾਸ ਜੋ ਨੀਤੀ ਪੱਤਰਾਂ ਤੇ ਨਹੀਂ ਮਿੱਟੀ ਦੇ ਰਾਹਾਂ ਤੇ ਲਿਖਿਆ ਗਿਆ ਹੈ। ਇਸ ਯੋਜਨਾ ਦੇ ਫਲਸਰੂਪ ਮਿੱਟੀ ਦੇ ਰਾਹਾਂ ਨੇ ਜੋ ਸੁਪਨੇ ਬੁਣੇ ਸਨ ਉਹ ਹੁਣ ਪੱਕੇ ਤੌਰ ਤੇ ਸੱਚ ਹੋ ਰਹੇ ਹਨ। ਹਰ ਪਿੰਡ ਦੀ ਗਲੀ ਵਿੱਚ ਖਿੜਦਾ ਇੱਕ ਬੱਚਾ, ਹੱਸਦਾ ਇੱਕ ਕਿਸਾਨ ਅਤੇ ਬਿਨਾਂ ਡਰ ਦੇ ਹਸਪਤਾਲ ਜਾਂਦੀ ਹਰ ਮਹਿਲਾ ਇਸ ਯੋਜਨਾ ਦੀ ਸਭ ਤੋਂ ਵੱਡੀ ਕਾਮਯਾਬੀ ਹੈ। ਅੱਜ ਜਦੋਂ ਕਿਸੇ ਪਿੰਡ ਦੀ ਗਲੀ ਵਿੱਚ ਸਕੂਲ ਜਾਣ ਵਾਲੇ ਬੱਚੇ ਦੀ ਸਾਈਕਲ ਗੁਜ਼ਰਦੀ ਹੈ ਤਾਂ ਉਹ ਸਿਰਫ ਰਾਹ ਤੈਅ ਨਹੀਂ ਕਰ ਰਿਹਾ ਹੁੰਦਾ, ਸਗੋਂ ਉਹ ਭਾਰਤ ਦੇ ਸੁਨਹਿਰੀ ਭਵਿੱਖ ਵੱਲ ਵੱਧ ਰਿਹਾ ਹੁੰਦਾ ਹੈ। ਸੜਕਾਂ ਨੇ ਸਿਰਫ ਮੰਜ਼ਿਲਾਂ ਨਾਲ ਹੀ ਨਹੀਂ ਜੋੜਿਆ, ਉਹਨਾਂ ਨੇ ਦਿਲਾਂ ਨੂੰ ਵੀ ਜੋੜਿਆ। ਲੋਕਾਂ ਦੀ ਆਰਥਿਕ, ਸਮਾਜਿਕ ਅਤੇ ਸੱਭਿਆਚਾਰਕ ਤਸਵੀਰ ਬਦਲ ਗਈ ਹੈ। ਜਿਸ ਪਿੰਡ ਵਿੱਚ ਪਹਿਲਾਂ ਰੁਕਾਵਟਾਂ ਕਾਰਨ ਪ੍ਰਗਤੀ ਰੁਕੀ ਹੋਈ ਸੀ, ਹੁਣ ਉਹ ਪਿੰਡ ਸ਼ਹਿਰਾਂ ਨਾਲ ਜੁੜ ਕੇ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਵੱਧ ਰਹੇ ਹਨ। ਇਸ ਯੋਜਨਾ ਨੇ ਭਾਰਤ ਦੇ ਪਿੰਡਾਂ ਨੂੰ ਸ਼ਕਤੀ, ਆਸ ਅਤੇ ਆਤਮ ਵਿਸ਼ਵਾਸ ਦਿੱਤਾ ਹੈ।
1: ਹੁਣ ਤੁਸੀਂ ਸੁਣ ਰਹੇ ਸੀ ਦਮਨਪ੍ਰੀਤ ਕੌਰ ਦੀ ਵਾਰਤਾ, ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ। ਹੁਣ ਸਰਵਣ ਕਰਦੇ

ਇਹ ਸ਼ਬਦ ਤੁਸੀਂ ਭਾਈ ਨਿਰਮਲ ਸਿੰਘ ਖਾਲਸਾ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ। ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ,

ਇਹ ਸ਼ਬਦ ਤੁਸੀਂ ਭਾਈ ਬਲਦੇਵ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਹੁਣ ਸਰਵਣ ਕਰਦੇ ਹਾਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਪਾਸੋਂ ਇਹ ਸ਼ਬਦ।

ਇਹ ਸ਼ਬਦ ਤੁਸੀਂ ਭਾਈ ਗੋਪਾਲ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਸਰਵਣ ਕਰਦੇ ਹਾਂ ਭਾਈ ਅਨੂਪ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਇਹ ਸ਼ਬਦ ਤੂੰ ਮੇਰੋ ਪਿਆਰੋ ਤਾਂ ਕੈਸੀ ਭੁੱਖਾ ਤੂੰ ਮਨ ਵਸਿਆ ਤਾਂ ਲਾਗੇ ਨਾ ਦੁੱਖਾ।

ਇਹ ਸ਼ਬਦ ਤੁਸੀਂ ਭਾਈ ਅਨੂਪ ਸਿੰਘ ਰਾਗੀ ਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸਰਵਣ ਕਰ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।